ਅਖਲ ਮਚਲ ਗਿਨ ਮਾਇਰ ਵਿ ਥੋਰਮ ਕਿਆ ਸੰਦੋਕ ਤੋਂ ਨੇਤਾ ਹੰਜ਼ਰੀ ਵਿਸੀ ਆਕਾਸ਼ਵਾਨੀ ਫਾਗੀ ਐਫ ਐਮ ਸੰਗਾਈ ਚੈਨਲ ਦੇ ਗਿਨੀ ਪੁੰਫਾ ਮਸ਼ੀਦ ਪੁਜ਼ਰਗਲੀ ਗੁੱਡ ਈਵਨਿੰਗ ਮਣੀਪੁਰ ਗੀ ਥੋਰਮ ਸਿਦਾ ਗੁੱਡ ਈਵਨਿੰਗ ਮਣੀਪੁਰ ਮਸੀ ਨੁਮਾਇਜਿੰਗ ਨੁਮਿਤ ਓਇਬਨਾ ਗੁੱਡ ਈਵਨਿੰਗ ਮਣੀਪੁਰ ਗੀ ਥੋਰਮ ਮਸ਼ੀਦ ਥਮਜ਼ਰੀ ਲਾਈਵ ਫੋਨ ਇਨ ਪ੍ਰੋਗਰਾਮ ਫਿਲਮ ਇਸੇ ਖਨਬੀਰਕਦਬਨੀ ਥਮਜ਼ਰੀ ਵਿ ਸਟੂਡੀਓ ਗੀ ਟੈਲੀਫੋਨ ਨੰਬਰ 8798802932 ਫੋਨ ਉਕਸਗੇ ਅਹਾਨਬ ਕੋਲ ਅਸੀਂ ਕੋਈ ਨਖਿੰਬਗੀ ਮਾਲੀ ਮਰਗਦ ਤੱਕ ਰਹੇ ਅਤੋਪ ਕੋਲ ਨਾਈਜਰੀ